ਜਿਹੜਾ ਆਰੋਪ ਹੈ ਕਿ ਮੁਹੰਮਦ ਹਸਨ ਸਾਡੀ ਜੁੱਤੀ ਨੂੰ ਬਿਜਲੀ ਦਿੱਤਾ ਮੁਹੰਮਦ ਕੁਝ ਨਹੀਂ ਕੁਛ ਇਸ ਤਰ੍ਹਾਂ ਦਾ ਕੋਈ ਫਰਜ਼ ਨਹੀਂ ਹੈ ਅਨੇਕਾ ਸਮਾਜ ਸੰਗਠਨ ਦੇ ਦੋਸਤਾਂ ਨੂੰ ਵੀ ਲੱਗਦਾ ਕਿ ਕਿਸ ਤਰ੍ਹਾਂ ਦੀ ਯਾਤਰਾ